0: ਬਦੇ ਪੋਦੀ ਨਾ ਸ਼ਰਬਤ ਪੋਦੀ ਨਾ ਠੀਕ ਆ ਤੋਕੇ ਨੰਬਰ ਨੰਬਰ ਯਾਦ ਆ ਨਾ ਤੇ ਵਨੀ ਆ ਕੇ ਨਾ ਉਹਨਾਂ ਟਾਈਮ ਕਾਲ ਕਰੇ ਡਾਕਟਰ ਸਾਹਿਬ ਕੋ ਪੁੱਛਿਓ ਜਾਂ ਡਾਕਟਰ ਸਾਹਿਬ ਤੋਕੇ ਬੁਧਾਈਂਦੋ ਠੀਕ ਆ
1: ਸ਼ਰਬਤ
0: ਪੋਦੀ ਨਾ ਠੀਕ ਆ ਮਿਹਰਬਾਨੀ ਕੋ ਮਸਲੋ ਹੀ ਨਾ ਹੈ ਮੁੰਜਾ ਸਜਣ ਸਾਈ ਮਿਹਰਬਾਨੀ ਠੀਕ ਆ ਤਾਂ ਥੈਂਕ ਯੂ ਵੈਲਕਮ ਪ੍ਰੋਗਰਾਮ ਆਏ ਸੀ ਅੱਜ ਜੀ ਗੱਲ ਜੀ ਮਹਿਰਾਪੁਰ ਐਫ ਐਮ 94 ਜੋ ਹੀ ਆਵਾਜ਼ ਅਵਾਂ ਜੇ ਸਮਾਤੁਨ ਦੇ ਭਜੇ ਪਿਓ ਡਾਕਟਰ ਸਾਹਿਬ ਆਂ ਕੇ ਬੁਧਾਈਂਦਾ ਹਲੋਂ ਦ ਕਾਫੀ ਅੜਾ ਜਕੇ ਮਰੀਜ਼ ਹਨ ਜੇ ਮਿਸਾਲੇ ਅਦੋ ਠਾਰੀ ਮੀਰ ਬਾਬਾ ਰੋ ਹੋਯੋ ਜਾਂ ਕਾਫੀ ਮਾਂ ਮੁਖੇ ਬੇਨਤਾ ਖੁਸ਼ੀ ਥਿੰਦੀ ਆ ਜੋ ਇਕੜੋ ਉਹਨਾਂ ਕੇ ਐਫ ਐਮ ਜੇ ਕਰੇ ਇਕੜੋ ਮਨਾ ਰਿਜ਼ਲਟ ਮਿਲੇ ਥੋ ਤਾਂ ਜੀ ਮਿਹਰਬਾਨੀ ਆ ਤਵਾਂ ਅਸਾਂ ਜੇ ਐਫ ਐਮ ਦੇ ਅਚੋ ਤਾਂ ਟਾਈਮ ਕਢੀ ਕਰੇ ਐਂ ਵਰੀ ਉਹਨਾਂ ਕੇ ਇਕੜੋ ਰਿਜ਼ਲਟ ਮਿਲੇ ਥੋ ਅੱਲਾਹ ਤਾਲਾ ਉਹਨਾਂ ਕੇ ਇਸ਼ਤਲਾਈ ਜ਼ਾਤ ਸ਼ਿਫਾ ਲੈਣ ਵਾਰੀ ਨੇ ਸਭ ਕੁਝ ਹੁੰਦੋ ਅੱਲਾਹ ਤਾਲਾ ਦੀ ਤਰਫਾਂ ਇਕੜੋ ਜ਼ਰੀਓ ਵਣੀ ਡਾਕਟਰ ਬਣਬੋ ਆ ਕੋ ਵੀ ਡਾਕਟਰ
2: ਬਿਲਕੁਲ
0: ਜੇ ਬੁਧਾਇਓ ਤਾਂ ਚੇਲ ਜੇ ਸੁਰ ਜੇ ਲੈ ਭਜੀ ਭਜੀ ਬਿਠੋਸ ਪਰ ਮੁਖੇ ਮੋ ਇਤਰੋ ਟਾਈਮ ਦਵਾਈ ਇਸਤੇਮਾਲ ਨਾ ਕਈ
2: ਬਿਲਕੁਲ
0: ਮੁਖਤਸਰ ਟਾਈਮ ਪੀਰੀਅਡ ਆ ਨਾ ਪਤਾ ਨਹੀਂ ਤਾਂ
2: ਦਵਾਈ ਇਸਤੇਮਾਲ
0: ਕਰਨੀ ਸੁਰ ਛੜਿਓ
2: ਮਾ ਇਤੇ ਇਤਰੋ ਜ਼ਰੂਰ ਚੰਦੋ ਸਨ ਸਜੇ ਅਸਾਂ ਜੇ ਜੇਕੋ ਆ ਸੋ ਜੇਕੇ ਵੀ ਅਸਾਂ ਜਾ ਪੇਸ਼ੈਂਟਸ ਦੋਸਤ ਹਜ਼ਰਤ ਜਿਨ ਕੇ ਅਫਾਕੋ ਥੇ ਥੋ ਅਸਾਂ ਜੇ ਪ੍ਰੋਗਰਾਮ ਜੇ ਤਵਸੁ ਸਾਂ ਅਸਾਂ ਜੇ ਕਲੀਨਿਕ ਜੇ ਤਵਸੁ ਸਾਂ ਤਾਂ ਸਜੋ ਕ੍ਰੈਡਿਟ ਜੀਏ ਮੋਰ ਜੀਏ ਮਹਿਰਾਪੁਰ ਐਫ ਐਮ ਖਈ ਵਣੇ ਥੋ ਜੇਕੋ ਉਨ ਜੇ ਆਵਾਜ਼ ਤੇ ਜੇਕੇ ਅਸਾਂਜਾ ਦੋਸਤ ਬੁਧਨਿ ਥਾ ਉਹ ਮੁਖਾਤਿਬ ਥਿਅਨਿ ਥਾ ਉਹ ਅਸਾਂਜੇ ਕਲੀਨਿਕ ਤੇ ਅਚਨਿ ਥਾ ਉਨ੍ਹਾਂ ਕੇ ਉਹ ਦਵਾ ਵਠੀ ਵਣਨਿ ਥਾ ਉਨ੍ਹਾਂ ਕੇ ਰਿਲੀਫ ਮਿਲੇ ਥੋ ਵਰੀ ਬੇ ਦੋਸਤਨ ਕੇ ਬੁਧਾਇਨਿ ਥਾ ਇਹ ਹਿਕੜੀ ਚੇਨ ਆਏ ਇਹ ਇਨ ਜੇ ਜ਼ਰੀਏ ਅਵੇਅਰਨੈਸ ਥੇ ਥੀ ਐਂ ਉਹ ਪੇਸ਼ੈਂਟ ਅਚਨਿ ਥਾ ਅਸਾਂਖੇ ਇਹ ਬੇਹਦ ਖੁਸ਼ੀ ਥਿੰਦੀ ਆਏ ਐਂ ਪਾਣ ਵੀ ਅਸਾਂ ਚਵੰਦਾ ਆਹੂੰ ਪੇਸ਼ੈਂਟਸ ਕੇ ਤਾਂ ਫੀਡਬੈਕ ਜ਼ਰੂਰ ਡੀਂਦਾ ਕਿਉ ਹਿਕੜਾ ਉਹ ਦੋਸਤ ਜਿਨ ਕੇ ਫਰਕ ਪਵੰਦੋ ਆਹੇ ਉਹ ਅਸਾਂ ਵਟ ਰੂਬਰੂ ਕਲੀਨਿਕ ਤੇ ਇੰਦਾ ਆਇਨ ਐਂ ਉਤੇ ਅਸਾਂਖੇ ਜੇਕੋ ਸੋ ਪੰਜਾ ਵਿਊਜ਼ ਰਿਕਾਰਡ ਕਰਾਏ ਵੇਂਦਾ ਆਇਨ ਐਂ ਉਹ ਦੋਸਤ ਜੇਕੇ ਅਵਾਂ ਡਿਠੋ ਖੁਦ ਜਿਨ ਕੇ ਅਨਾ ਅਵਾਂ ਸੁਣਾਣੋ ਨਾ ਅਸਾਂ ਸੁਣਾਣੋ ਐਂ ਉਹ ਹਿਤੇ ਲਾਈਵ ਐਫ ਐਮ ਤੇ ਜੇਕੋ ਆਏ ਸੋ ਅਚੀ ਕਰੇ ਐਂ ਇਹ ਸਿਰਫ਼ ਅਵੇਅਰਨੈਸ ਹਿਕੜੀ ਬਿਹਤਰ ਆਏ ਇਹ ਜੇਕੋ ਫੀਡਬੈਕ ਦੇਣ ਥਾ ਇਨ ਸਾਂ ਹਿਕੜੋ ਇਹੋ ਫਰਕ ਪਏ ਥੋ ਤਾਂ ਜੇਕੇ ਡਿਸੋ ਜੇਕੇ ਬਿਆ ਮਰ ਅਹਿੜਨਿ ਮਰਜ਼ਨਿ ਮੇਂ ਮੁਬਤਲਾ ਆਹਿਨਿ ਪੁਰਾਣਿ ਮਰਜ਼ਨਿ ਮੇਂ ਜਿਨ ਕੇ ਅਨਾ ਤਾਈਂ ਅਵੇਅਰਨੈਸ ਨਾਹੇ ਹੋਮਿਓਪੈਥਿਕ ਜੇ ਬਾਰੇ ਮੇਂ ਐਂ ਏਤਰੀ ਜਾਣ ਨਾਹੇ ਜਾਂ ਏਤਰੋ ਹੂ ਉਨ ਖਾਂ ਵਾਕਿਫ਼ ਨਾ ਆਹਿਨਿ ਮੈਡੀਸਿਨਸ ਖਾਂ ਇਲਾਜ ਖਾਂ ਤਾਂ ਉਹਨਾਂ ਜੇ ਲਾਈ ਹਿਕੜੋ ਕਿਸਮ ਜੋ ਸਬਕ ਆਹੇ ਜਾਂ ਉਹਨਾਂ ਜੇ ਲਾਈ ਹਿਕੜੋ ਰਸਤੋ ਆਹੇ ਤਵਾਂ ਕਿ ਕਿਹੜੇ ਵੀ ਮਰਜ਼ ਮੇਂ ਚਾਹੇ ਦਹਨਿ ਸਾਲਨਿ ਖਾਂ ਵੀਹਨਿ ਸਾਲਨਿ ਖਾਂ ਮਰਜ਼ ਮੇਂ ਮੁਬਤਲਾ ਆਹਿਓ ਐਂ ਅਵਾਂਖੇ ਕਿਸਾਂ ਫ਼ਰਕ ਨਥੋ ਪਏ ਤਾਂ ਅਵਾਂ ਹੋਮਿਓਪੈਥਿਕ ਜਰਮਨ ਹੋਮਿਓਪੈਥਿਕ ਕਲੀਨਿਕ ਅਵਾਂਜੇ ਸ਼ਹਿਰ ਮਹਿਰਾਪੁਰ ਮੇਂ ਮੌਜੂਦ ਆਹੇ ਅਵਾਂ ਉਤੇ ਜੇਕੋ ਆ ਸੋ ਹਫ਼ਤੇ ਜਾਂ ਛਹ ਡੀਂਹ ਮੌਜੂਦ ਹੁੰਦਾ ਆਹਿਓ ਸਿਰਫ਼ ਅੰਗਾਰੇ ਜੋ ਡੀਂਹ ਕਲੀਨਿਕ ਬੰਦ ਹੁੰਦੀ ਆਹੇ ਅਵਾਂ ਇਹੋ ਕਾਂਟੈਕਟ ਨੰਬਰ ਅਸਾਂਜੋ ਜੇਕੋ ਆਹੇ 24 ਕਲਾਕ ਖੁਲਿਲ ਹੁੰਦੋ ਆਹੇ ਅਵਾਂ ਰਾਬਤੋ ਕਰੇ ਐਂ ਜੇਕੋ ਆ ਸੋ ਬਿਲਕੁਲ ਪਹੁੰਚੀ ਸਕੋ ਤਾਂ 0301-2196-851 ਤੇ ਵਡੀ ਮਿਹਰਬਾਨੀ
0: ਪ੍ਰੋਗਰਾਮ ਹੈ ਸਿਹਤ ਦੀ ਗੱਲ ਚ ਮਹਿਰਾਪੁਰ ਐਫ ਐਮ 94 ਜੋ ਆਵਾਜ਼ ਅਵਾਂ ਜੀ ਸਮਾਤ ਨੇ ਪਹੁੰਚੇ ਪਿਓ 0301-2196-851 0301-2196-851 ਜਿੱਥੇ ਕਰਾਚੀ ਇਸਲਾਮਾਬਾਦ ਜੋ ਮਸ਼ਹੂਰ ਡਾਕਟਰ ਹੋਮਿਓਪੈਥਿਕ ਡਾਕਟਰ ਮਨਜ਼ੂਰ ਹੁਸੈਨ ਮਹਿਮੂਦ ਸਾਹਿਬ ਸੀਨੀਅਰ ਲੈਕਚਰ ਨਵਾਬ ਸ਼ਾਹ ਹੋਮਿਓਪੈਥਿਕ ਮੈਡੀਕਲ ਕਾਲਜ ਹਸਪਤਾਲ ਨਵਾਬ ਸ਼ਾਹ ਐਮ ਐਂਡ ਡੀ ਐਚ ਐਮ ਐਸ ਸਿੰਧ ਆਰ ਐਚ ਐਮ ਪੀ ਇਸਲਾਮਾਬਾਦ ਪਾਕਿਸਤਾਨ ਹੋਮਿਓਪੈਥਿਕ ਕੰਸਲਟੈਂਟ ਐਂਡ ਫੈਮਿਲੀ ਫਿਜ਼ੀਸ਼ੀਅਨ ਮੁਖਤਲਿਫ਼ ਬਿਮਾਰੀਨਿ ਜੋ ਮਾਹਿਰ ਡਾਕਟਰ ਆਹੇ ਅਜਨਾਹ ਅਵਾਂ ਕੇ ਗੋਡਨ ਜੋ ਸੂਰ ਆ ਕੁੰਦਰਕ ਜੋ ਸੂਰ ਆ ਚੇਲ ਜੋ ਸੂਰ ਆਹੇ ਅਧ ਮਥੇ ਜੋ ਸੂਰ ਆਹੇ ਨਜ਼ਰ ਜੀ ਕਮਜ਼ੋਰ